ਬਹੁਤੇ ਸੋਚਾਂ ਪਿਓ ਜੇ ਮੁੰਜੇ ਮੱਥਾ ਮੌਤ ਆਇਓ ਤਾਂ ਉਹਨੇ ਕਿ ਛਾ ਚਵੰਦਸ ਉਹ ਤੇ ਛਾ